0: ਮਿਲੇਗੀ। ਨਵੀਂ ਦਿੱਲੀ 'ਚ ਆਯੁਸ਼ਮਾਨ ਭਾਰਤ PMJY ਸਿਹਤ ਸਕੀਮ ਦੀ ਬਿਹਤਰੀਨ ਅਮਲਾਵਰੀ ਲਈ ਸਕੋਰ ਸਨਮਾਨ ਕਨੇ ਨਵਾਜ਼ਿਆ ਗਿਆ। ਇਹਦੇ ਕੰਨੇ ਗਏ ਖਬਰਾਂ ਦਾ ਬੁਲੇਟਿਨ ਸਮਾਪਤ ਹੋਇਆ।
1: ਆਉਣ ਕਰਨੇ ਆ ਗੱਲ ਗੁਆਂਢੀਆਂ ਦੀ। ਪਾਕਿਸਤਾਨ ਇੱਕ ਬਸ਼ਰਮ ਮੁਲਕ ਹੈ ਜਿਨ੍ਹੇ ਆਪਣੀ ਗਲਤੀਆਂ ਅਤੇ ਕਮੀਆਂ ਗੀ ਜਾਣਨੇ ਦੇ ਬਾਅਦ ਵੀ ਉਹਨੇਗੀ ਨਾ ਤਾਂ ਠੀਕ ਕਰਨ ਦੀ ਕਦੇ ਕੋਈ ਕੋਸ਼ਿਸ਼ ਕੀਤੀ ਅਤੇ ਨਾ ਗਏ ਉਹਦੇ ਅੰਦਰ ਪਛਤਾਵੇ ਦੀ ਕੋਈ ਭਾਵਨਾ ਹੈ। ਪੂਰੀ ਦੁਨੀਆ ਕੀ ਪਤਾ ਹੈ ਜੇ ਭਾਰਤ ਥਮਾਂ ਬਾਰ ਬਾਰ ਮੂੰਹਾਂ ਦੀ ਖਾਣੇ ਦੇ ਬਾਵਜੂਦ ਵੀ ਪਾਕਿਸਤਾਨ ਨੇ ਆਪਣੀ ਭੈੜੀ ਸੋਚ ਉੱਪਰ ਟੁਰਨਾ ਬਰੋਬਰ ਜਾਰੀ ਰੱਖਿਆ, ਪਰ ਉਹਨੇ ਕਦੇ ਵੀ ਇਹ ਨਹੀਂ ਸੋਚਿਆ ਜੇ ਭਾਰਤ ਦੇ ਪ੍ਰਤੀ ਬੈਰ ਵਾਲੀ ਭਾਵਨਾ ਰੱਖਣੇ ਕੰਨੇ ਉਸੀ ਆਖਰ ਕੇ ਥੋਈ ਗਿਆ ਹੈ। ਪਾਕਿਸਤਾਨ ਨੇ ਜੰਮੂ ਕਸ਼ਮੀਰ 'ਚ ਆਤੰਕਵਾਦ ਦੀ ਅੱਗ ਭੜਕਾਉਣੇ ਵਾਸਤੇ ਹਰ ਮੁਮਕਿਨ ਈਲਾ ਵਰਤਿਆ, ਬੰਨੇ ਪਾਰਾ ਆਤੰਕਵਾਦੀਆਂ ਦੀ ਘੁਸਪੈਠ ਕਰਵਾਈ, ਮਾਸੂਮ ਕਸ਼ਮੀਰੀ ਨੌਜਵਾਨੇ ਗੀ ਬਰਗਲਾਈ ਹੈ, ਆਤੰਕਵਾਦ ਤੇ ਕੱਟਰਵਾਦ ਦੀ ਬੱਤਾਂ ਪਰ ਟੋਰਨੇ ਦੀ ਭੈੜੀ ਕੋਸ਼ਿਸ਼ ਕੀਤੀ। ਪਰ ਅੱਜ ਪੂਰੀ ਦੁਨੀਆ ਕੀ ਪਤਾ ਹੈ ਜੇ ਪਾਕਿਸਤਾਨ ਕਿਸ ਚਾਲੀ ਕੰਗਾਲੀ ਦੇ ਗਰਤ 'ਚ ਡੁੱਬੀ ਗਿਆ ਹੈ, ਜਿਸਲੇ ਕਿ ਭਾਰਤ ਵਿਕਾਸ ਵਾਧੇ ਦੀ ਨਵੀਂ ਇਬਾਰਤ ਲਿਖਾ ਕਰਦਾ ਹੈ। ਪਾਕਿਸਤਾਨ ਨੇ ਜਿਸਲੇ ਵੀ ਕਸ਼ਮੀਰ ਦਾ ਰਾਗ ਵਿਦੇਸ਼ੀ ਧਰਤੀ ਪਰ ਅਲਾਪਿਆ, ਹਰ ਵਾਰੀ ਉਸੀ ਮੂੰਹਾਂ ਦੀ ਗੇ ਖਾਣੀ ਪਈ ਹੈ। ਇਸ ਵਾਰੀ ਭਾਰਤ ਦੀ ਧੀ ਤੇ ਪ੍ਰਥਮ ਸਚਿਵ ਅਨੁਪਮਾ ਸਿੰਘ ਹੋਰੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਸਬੰਧੀ ਕੌਂਸਲ 'ਚ ਪਾਕਿਸਤਾਨ ਕੀ ਉਹਦੀ ਔਕਾਤ ਚੇਤਾ ਕਰਵਾਈ। ਅਨੁਪਮਾ ਹੋਰੇ ਦਾਅਵਾ ਬੰਨਿਆ ਜੇ ਪਾਕਿਸਤਾਨ ਐਸਾ ਮੁਲਕ ਹੈ ਜਿਹਦਾ ਆਪਣਾ ਰਿਕਾਰਡ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ ਸਭਨੇ ਸ਼ਾ ਮਤਾ ਖਰਾਬ ਹੈ, ਤੇ ਇਸ ਕਰੀਏ ਨੇ ਮੁਲਕ ਗੀ ਦੂਏ ਮੁਲਕਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣੇ ਦਾ ਕੋਈ ਹੱਕ ਨਹੀਂ ਬਣਦਾ। ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਤ੍ਰਿੱਖੀ ਨਿੰਦਿਆ ਕਰਦੀ ਹੋਈ ਉਹਨੇ ਆਖਿਆ ਜੇ ਆਤੰਕਵਾਦ ਦੇ ਜਿਹੜੇ ਰਾਕਸ਼ਸ ਗੀ ਪਾਕਿਸਤਾਨ ਨੇ ਪਾਲੀ ਪੋਸੀ ਹੈ ਇੰਨਾ ਵੱਡਾ ਕੀਤਾ, ਅੱਜ ਉਹੇ ਰਾਕਸ਼ਸ ਪਾਕਿਸਤਾਨ ਗੀ ਖੰਦਾ ਜਾ ਕਰਦਾ ਹੈ। ਅਨੁਪਮਾ ਹੋਰੇ ਇਸਲਾਮਾਬਾਦ ਪਰ ਆਤੰਕਵਾਦੀਆਂ ਦੀ ਮੇਜ਼ਬਾਨੀ ਕਰਨੇ, ਉਹਨੇਗੀ ਸਿਖਲਾਈ ਦੇਣੇ ਤੇ ਹੋਰਨੇ ਮੁਲਕਾਂ ਖਿਲਾਫ਼ ਇਸਤੇਮਾਲ ਕਰਨੇ ਦਾ ਵੀ ਦੋਸ਼ ਲਾਇਆ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੀਆਂ ਪ੍ਰਥਮ ਸਚਿਵ ਅਨੁਪਮਾ ਸਿੰਘ ਹੋਰੇ ਜਦੇ ਬੁੱਧਵਾਰੇ ਇਹ ਟਿੱਪਣੀ ਪਾਕਿਸਤਾਨ ਤੇ ਇਸਲਾਮਿਕ ਸਹਿਯੋਗ ਸੰਗਠਨ OIC ਆਸੀਆ ਸੰਯੁਕਤ ਰਾਸ਼ਟਰ ਉੱਚਾਯੁਕਤ ਦੀ ਸਾਲਾਨਾ ਰਿਪੋਰਟ ਪਰ ਗੱਲਬਾਤ ਦੇ ਦੌਰਾਨ ਜੰਮੂ ਕਸ਼ਮੀਰ ਦਾ ਮੁੱਦਾ ਪੁੱਟੇ ਜਾਣੇ ਦੀ ਬਾਤ ਕੀਤੀ। ਭਾਰਤ ਨੇ ਜਵਾਬ ਦੇਣੇ ਦੇ ਆਪਣੇ ਅਧਿਕਾਰ ਦੇ ਤਹਿਤ ਪਾਕਿਸਤਾਨ ਤੇ OIC ਕੀ ਖਰੀ ਖਰੀ ਸੁਣਾਈ। ਉਨੇ ਆਖਿਆ ਜੇ ਭਾਰਤ ਪਾਕਿਸਤਾਨ ਆਸੀਆ ਲਾਏ ਗਏ ਦੇ ਬੇਬੁਨਿਆਦ ਤੇ ਭੈੜੀ ਮਨਸ਼ਾ ਵਾਲੇ ਆਰੋਪਾਂ ਗੀ ਸਿਰੇ ਥਮਾਂ ਖਾਰਜ ਕਰਦਾ ਹੈ। ਇਹਦੇ ਇਲਾਵਾ ਭਾਰਤ ਨੇ OIC ਆਸੀਆ ਜੰਮੂ ਕਸ਼ਮੀਰ ਦੇ ਸਬੰਧਾਂ 'ਚ ਕੀਤੀ ਗਈ ਟਿੱਪਣੀ ਗੀ ਵੀ ਖਾਰਜ ਕਰ ਦਿੱਤਾ। ਜੰਮੂ ਕਸ਼ਮੀਰ ਹਮੇਸ਼ਾ ਭਾਰਤ ਦਾ ਇੱਕ ਅੰਤਰੁੱਟ ਅੰਗ ਹਾ ਹੈ ਤੇ ਸਦਾ ਗੇ ਰਹੂਗਾ। ਭਾਰਤ ਤੇ ਪਾਕਿਸਤਾਨ ਵਿਚਕਾਰ ਇਕਲਾ ਨਹੀਂ ਸੁਲਝੇ ਦਾ ਮੁੱਦਾ ਭਾਰਤੀ ਇਲਾਕਿਆਂ ਪਰ ਪਾਕਿਸਤਾਨ ਦਾ ਗੈਰ ਕਾਨੂੰਨੀ ਕਬਜ਼ਾ ਤੇ ਇਨ੍ਹਾਂ ਇਲਾਕਿਆਂ ਦੀ ਵਾਪਸੀ ਹੈ। ਪਾਕਿਸਤਾਨ ਇੱਕ ਐਸਾ ਦੇਸ਼ ਹੈ ਜਿਹਦੇ ਮੌਜੂਦਾ ਰੱਖਿਆ ਮੰਤਰੀ ਨੇ ਸਰਕਾਰੀ ਨੀਤੀ ਦੇ ਤੌਰ ਪਰ ਆਤੰਕਵਾਦੀਆਂ ਦੀ ਮੇਜ਼ਬਾਨੀ, ਸਿਖਲਾਈ ਤੇ ਤੈਨਾਤੀ ਦਾ ਦਾਅਵਾ ਬੰਨਿਆ ਹੈ। ਇਹਦੇ ਕੋਲ ਵੱਡਾ ਸਬੂਤ ਆਖਰ ਹੋਰ ਕੀ ਹੋ ਸਕਦਾ ਹੈ? ਪਰ ਬਾਵਜੂਦ ਇਹਦੇ ਪਾਕਿਸਤਾਨ ਆਪਣੇ ਆਪੇ ਗੀ ਆਤੰਕਵਾਦ ਦਾ ਸ਼ਿਕਾਰ ਮੁਲਕ ਕਰਾਰ ਦਿਆ ਕਰਦਾ ਹੈ। ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਲੋਕ ਬੁਨਿਆਦੀ ਆਜ਼ਾਦੀ ਕੋਲ ਮਹਿਰੂਮ ਨ, ਉੱਥੇ ਰੋਟੀ, ਬਿਜਲੀ, ਪਾਣੀ ਤੇ ਮਾਨ ਸਨਮਾਨ ਦੀ ਮੰਗ ਦਾ ਜਵਾਬ ਵੀ ਗੋਲੀਆਂ ਕੰਨੇ ਦਿੱਤਾ ਜਾਂਦਾ ਹੈ। ਅਨੁਪਮਾ ਸਿੰਘ ਹੋਰੇ ਆਖਿਆ ਕਿ ਜੇਕਰ ਪਾਕਿਸਤਾਨ ਭਾਰਤ 'ਚ ਜੰਮੂ ਕਸ਼ਮੀਰ ਦੇ ਵਿਕਾਸ ਕੀ ਨਹੀਂ ਦਿਖੀ ਸਕਾ ਕਰਦਾ ਤਾਂ ਉਹ ਇੱਕ ਖਿਆਲੀ ਦੁਨੀਆ 'ਚ ਜੀਆ ਕਰਦਾ ਹੈ। ਉਹਨੇ ਜੰਮੂ ਕਸ਼ਮੀਰ 'ਚ ਜਾਰੀ ਵਿਕਾਸ ਪਰਿਯੋਜਨਾਏ, ਲੋਕਤਾਂਤਰਿਕ ਭਾਗੀਦਾਰੀ ਤੇ ਬੁਨਿਆਦੀ ਢਾਂਚੇ ਦਾ ਚੇਚੇ ਤੌਰੇ ਉੱਪਰ ਜ਼ਿਕਰ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੇ ਭਾਰਤ ਅੱਜ ਤਰੱਕੀ ਵਾਧੇ ਦੀ ਨਿੱਤ ਨਵੀਂ ਉਚਾਈਆਂ ਗੀ ਛੂਆ ਕਰਦਾ ਹੈ ਤੇ ਦੂਈ ਬੱਖੀ ਭਾਰਤ ਥਮਾਂ ਧਰਮ ਦੇ ਨਾਂ ਉੱਪਰ ਵੱਖ ਹੋਈਏ ਵਜੂਦ 'ਚ ਆਏ ਦੇ ਪਾਕਿਸਤਾਨ ਨੇ ਸਦਾ ਥਮਾਂ ਗਏ ਆਤੰਕਵਾਦ ਗੀ ਗਏ ਸਭਨੇ ਸ਼ਾ ਮਤੀ ਤਰਜੀਹ ਦਿੱਤੀ, ਪਰ ਅੱਜ ਇਹ ਆਤੰਕਵਾਦ ਉਹਦੇ ਲਈ ਸਭਨੇ ਸ਼ਾ ਵੱਡੀ ਸਮੱਸਿਆ ਬਣੀ ਗਿਆ ਹੈ। ਗੱਲ ਗੁਆਂਢੀਆਂ ਦੀ 'ਚ ਅੱਜ ਬਸ ਇੰਨਾ ਗਏ, ਕੱਲ੍ਹ ਕਿਸੇ ਹੋਰ ਵਿਸ਼ੇ ਪਰ ਪਰਤੀ ਆਪਣੇ ਗੁਆਂਢੀਆਂ ਦੀ ਗੱਲ ਕਰਗੇ। ਨਮਸਕਾਰ।